0: खेतीबाड़ी सुनने वाला सेंग किसान भाई ने टाबरा ने माँ बिना ने गणा है तू मकबूल भैरो राम राम। किसान भाई देखो राम राम तो ही जब आप चौपाल में बैठा तो घर बीती पर बीती खेत खलिहान की बात करा। तो किसान भाया देखो आप तो किसान हार खेती बाड़ी की बात करा कि आप के डाव डांडा यानी पशुओं की बात करा। तो आज आप जब चौपाल में बैठा तो की बात करा कि भाई आप समय आ रहा है खेती का, क्योंकि अब एक महीना डेढ़ महीना बाद बरसात को समय आ जाएगा। तो अपन खेती का जो भी सामान है अपन को बिन पूरी तैयारियों साल संभाल भी कर लेवा, कृषि जुताई उपकरण जो है बैंक की सार संभाल कर लेवा, कृषि उपकरण की सार संभाल कर लेवा, ताकि कहीं है कि बी टाइम जी टाइम अपन जरूरत पड़े, बी टाइम ऐसा नहीं हो कि बा अपन को साथ कौन देवे बा कटे जाम हो जावे कोई की हो जावे। तो अपन चीज है कि बारहवीं बीरा रख रखाव कर लेवा, साफ सफाई कर लेवा और किसी बड़ी खराबियों आप बच सका। नियमित साफ सफाई समय पर ग्रीसिंग ऑयल बदलना नमियों बचावना और मैंने जीवन काल ने दुगुना कर देवा बे। कृषि उपकरणों की सार संभाल वास्ते नियमित सफाई यानी रेगुलर क्लीनिंग, प्रत्येक उपयोग के बाद विशेष रूप कटाई के मौसम के अंत में उपकरण में मिट्टी धूल खाद व फसल के अवशेष ने अच्छी तरह साफ कर लेवा। ऐसा न करण पर जंग लगन के खतरा बढ़ जाए रहे। ऑयल और ग्रीसिंग कर लेवा, सभी गतिशील घूमना वाला जो पुर्जा है नट बोल्ट और गियर यहाँ के नियमित रूप में आप ग्रीसिंग या सही ग्रेड का ऑयल लगा इन घर्षण और फुट कम कर देवा। नमियों बचावा इन्हें, ट्रैक्टर थ्रेसर और अन्य बड़े उपकरण जो हमेशा छायादार सूखी और सुरक्षित जगह पर जैसे गैरेज या शेड में खड़ा करा, बेम्पर तिरपाल या कवर डाल रखा ताकि बारिश और धूप भी ने नुकसान नहीं हुए। फुलराइड और फिल्टर जांच इंजन वाले उपकरणों ने ट्रैक्टर या हार्वेस्ट के समय समय पर इंजन ऑयल और एयर ऑयल फिल्टर की जाँच कर लेवा, तय समय सीमा के पर उन्हें बदल देवा। टायर का दबाव और ब्रेक, ट्रैक्टर और ट्रॉली के टायर और ब्रेक का दबाव और हवा का दबाव जांच कर लेवा ताकि सुनिश्चित कर लेवा कि हाइड्रोलिक पाइप और ब्रेक सिस्टम सही तरीकों काम कर रहा कि नहीं कर रहा। नट बोल्ट घसना यानी के कंपन के कारण मशीन के नट बोल्ट ढीला हो जाएंगे। खेत में ले जाते समय पहले अपा आ काम करा कि भाई नट बोल्ट वगैरह चेक कर लेवा, बिना कस लेवा कर लेवा सगड़ो काम अपा पहलियों कर लेवा, क्योंकि सामान अपा के अगर सही है तो निश्चित रूप में आपा की काम कर सकला, नहीं तो की नहीं। नागौर राजस्थान यानी चूंकि आप राजस्थान के नागौर जिले में हैं तो ये कृषि उपकरण की नज़दीकी या कृषि कार्यालय एग्रीकल्चर डिपार्टमेंटों संपर्क कर आप ये जाँच कर लेवा। इसके अलावा राज्य सरकार द्वारा समय समय पर कृषि यंत्र अनुदान योजना भी चलाई जाए कर जीवों अपन फायदों मिलता हो बीरो भी अपना फायदों उठा लेवा। तो किसान भाई मारो कहने का मतलब आई है कि भाई यहाँ समय समय पर कृषि यंत्र अनुदान योजना भी चलाई जाए करे जठू आप नए और आधुनिक उपकरण व मशीन पर सब्सिडी प्राप्त कर सकें करो तो वह भी आप कर लेवा भी अपने ज़्यादा ज़्यादा फायदों मिली। तो किसान भाई आ तो बातें चीतना ही आप के भाई कृषि जुताई उपकरण की सार संभाल कर लेवा यानी कि समय आवनु पहली यानी बरसात का जो समय आवे और अपने कृषि यंत्रों का जो अपना काम में लेवा भी पहली अगर बैंक की सार संभाल कर लेवा, बैंक ग्रीसिंग कर लेवा, बिना साफ सुथरा कर लेवा, बैंक जो भी फोल्डिंग होना ला बिना सही ऑयल ऑयल देर दीवार बिना सही कर लेवा ताकि समय आते ही अपना झट काम में लग जाओ। और किसान भाई अब बार एक बात और आपने कह दूँ कि भाई अबार जो समय चल रहा है गर्मी का, तेज गर्मी शुरू होगी है तो तेज गर्मी के अंदर आपने चाहिए कि भाई आप खेती की पूरी साफ सफाई और गर्मी की गहरी जुताई कर लेवा। गर्मी की गहरी जुताई करने का ही है कि आप के जो जमीन के अंदर कीड़ा है बस एक बार आ जाए और बार आर बार नष्ट हो जाए और जमीन ढेलू नुमा रही तो पानी ने खेचने की क्षमता रहा कि ये बात आपने चाहिए कि टेम आप गर्मी की गहरी जुताई कर लेवा और साथ साथ आप खेत की साफ सफाई कर लेवा, खेत के चारों तरफ बाड़ लगा लेवा या आप तार बंदी कर लेवा ताकि कहीं है कि आप जो बढ़िया मिट्टी है उपजाऊ मिट्टी है, वह उपजाऊ मिट्टी हवा के साथ दूसरा खेत में नहीं जावे या कहीं दूसरी जगह नहीं चली जावे, आपा के बठी रहनी चीज है ताकि आप सही समय के ऊपर आप बिना काम में ले सका। और सत्य सत्य आपा के जो खाद वगैरह है बिना भी तैयार कर लेवा ताकि समय आते ही बिना खिंडा देवा और पचे आपा का खेत जो लेवा। तो आप ज़्यादा टाइम को नहीं अपन है, अब आपा के करने यानी अब पाँचवा महीनों मई चल रहे, मई का महीना आधो ऊपर निकल गया, 20 तारीख आज होगी है। तो किसान भाई अब मई तो लगभग गई फ्री, जून और जुलाई यानी कि जून को महीनो रही हो, बीमा अपन पूरी तैयारी कर करूँ अपन के खेत ने साफ कर लेवा, बीमो खरपतवार वगैरह सगली साफ कर करूँ तैयारी रखा है ताकि आपके जो इंद्रदेव आप पर मेहरबान हुआ ना आप मेरा पहली क्या करें जेठ की बाजरी पहली पोत को बेटो एक कावत भी है कि बहुत ही बढ़िया हो जेठा की बाजरी आप अगर आप भावा ना तो किसान भाई बहुत ही स्वादिष्ट और मीठी हो करें। तो बस चीज आप पहली तैयारी रखा अगत्ती खेती की तैयारी रखा तो अपन ने फायदो मिली तो अपन ने पूरा ध्यान रखते थका अपन ने काम करना। और किसान भाई देखो बाता चीता तो करा गाँव गोड भी जावा बड़े भी कोई भाई सैन मिले भी हत्या कर रहा तो आप एक जोधिया सी गांव का एक किसान मिले माने छोटू खान जी जो हाँ छिंपा बेहू मैं बातचीत करी तो भाई आप तक पूछती करा सुनो आ बातचीत
1: समय समय पर कोई ना कोई जानकार बातचीत क्या करा आज मान के सामने बुजुर्ग किसान है। नमस्कार साहब।
2: नमस्कार सर। नमस्कार।
1: क्या सर क्या नाम है आपका?
2: छोटू खान छिंपा जोधिया से।
1: ओहो छोटू खान जी छिंपा जोधिया से रहने वाला होगा।
2: जोधिया से।
1: आप जोधिया से की बात करा क्या पुराना गाँव है?
2: जोधिया से बहुत पुराना गाँव है।
1: बहुत पुराना गाँव है।
2: अच्छा अच्छा
1: अच्छा। बिजली पानी कहीं सुविधा है?
2: सब सुविधा है
1: ना। सब कुछ जोड़ा
2: सब सुविधा है।
1: सब सुविधा है ना। कोई पहचान है क्या स्पेशल जोधिया से की?
2: स्पेशल पहचान तो सही है मैं 60-70 साल से होती रहा हूँ।
1: छोटू खान जी जान आप जोधिया सिटी अंदर देखा कि सड़क को जोड़ रहा है बिजली पानी फेंक है तो जमीन में पानी जान है मीठो खारो है?
2: जमीन में मानस है तो गंदी लाने का में पानी खारो है।
1: खारो है।
2: और जो जोधिया सिटी इतनी मंडली है इन मायने पानी फोन कम है और बाकी सारे गांव में बहुत आए 5-6 किलोमीटर है सरसों है झोड़ा है आठ पानी ट्यूबवेला को पानी है
1: मीठो
2: पानी ट्यूबवेला निकाल
1: सर योजना सिंह में भी पानी मिलते ही जमीन
2: जमीन मित्र तो पानी मिलता पानी
1: योजना सिंह का मुख्य धंधो मतलब खेती बाड़ी है।
2: खेती बाड़ी
1: है ना और कुछ दूसरे धंधो को नहीं तो आपका खेती कितने बीघा
2: है? 50 बीघा खेती।
1: 50 बीघा बरसाती करो या
2: बरसाती
1: बरसाती करो?
2: बरसाती।
1: अच्छा बरसाती करो तो बरसात आने कितना टाइम पहले तैयारी कर लो?
2: तैयारी 15 दिन पहले सूर दे लो कर लेना।
1: अच्छा अच्छा अच्छा जी सूर वगैरह कर लो कई बार आप वैज्ञानिक डॉक्टर कृषि विज्ञान केंद्र वो अपन क्या करेंगे गर्मी में डेरी जुताई कर लो जमीन में पलक दो अंदर का कीट मर जाए
2: कीट नहीं मर जाए जमीन खुली हो जाए
1: ना तो भी बढ़िया रहेगा ना
2: धान अच्छा हो।
1: हाँ धान अच्छा हो तो क्या करेंगे पानी थोकन के लिए भी ताकत हो जाए पानी खींच ले पानी है को नहीं तो बढ़िया बात ही है। पानी कहीं बाया करो
2: मोट है बाजरी है गवार है तिल है मूंग है।
1: अच्छा अच्छा बढ़िया फसल हो जाए
2: ठीक ठाक हो जाए।
1: लाल बार क्या भी
2: लाल बार सात रुपये माड़ी थी
1: माली ली जिमन जीती हुई गल
2: जीती हुई बोलने हुई है लोगों ने हुई है बात
1: जान आप बीज की बात करा तो बीज घर का काम में लो या फिर बाहर
2: घर को ही लो
1: घर को ही लो साल भर रुको लिया करो
2: अक्सर में कभी यही है बीज उधर उधर
1: सही कर लो
2: उधर गलने
1: वाला कई जना आप मटकी में डाल रखा है
2: मटकी में
1: मोबाइल
2: में रेत में डाल रखे बीमा का
1: एकदम सही बढ़िया रहे पांच महीने की बात
2: केंद्र ने पता
1: साल साल
2: साल
1: साल जरूर बात है ना बढ़िया फसल हो जाए तो यहाँ जान आप बाजार ले जावा बीज की तो बड़े बड़े सौ का निकाल रखो
2: दुकान है
1: दुकान मिल जाए बिल
2: देवे काम ही कोई बड़ी हो
1: ऐसे टैंकर कोई काम मिल जाए
2: कोई काम मिल जाए।
1: हाँ बढ़िया बात है देखो क्या करना ना घर को बीज और पचे खेती आप गुटगी तो बात ही निकली है। दूसरी बात आप बात करेंगे ये जो खाद वगैरह है दिन में बढ़िया खाद की
2: मैं तो यूरिया काम लेना बाकी काम नहीं कौन बस आप में यूरिया ही काम देगा
1: यूरिया काम
2: बाकी रोज पानी दीजिए
1: दूसरी रोज पानी दीजिए यूरिया बढ़िया खाद है। ये आप जानवर के गोबर की वगैरह ये क्या
2: अभी बहुत बढ़िया जगह है
1: ਸਰੋਂ ਤਕੜੀ ਆਈ ਰਹੇ ਆਪਾਂ ਕਹਿੰਦੇ ਇੱਥੇ ਸਾਧਨ ਹੈ ਕੋਈ ਭਾਵੇਂ ਮਿਲੇ ਹੋਣ ਹਨਾ
2: ਲੋਕ ਖੇਤਾਂ ਮਰੇ ਹੋ ਜਗਣ ਮਾਰ ਖਾਦਮਾ ਵੀ ਮਿਲੇ ਵਾਲ ਮਾਰ ਖਾਦਮਾ ਕੁਛ ਦੋ ਤਿੰਨ ਪਸ਼ੂ ਹੋਏ ਨੀ
1: ਹਾਂ
2: ਤੂਫਾਨ ਦੇ ਤੀ ਦਾ ਮੁੰਡੇ ਮਾਰ ਦੇ ਤੀ
1: ਨੂੰ ਕਰੇ ਨੋ ਹਾਂ ਅਜ ਬੜੀਆ ਰਹੇ ਲੇ
2: ਨਹੀਂ ਪੁਰਾਣ ਨਹੀਂ ਪੁਰਾਣ ਉੱਤੀ ਦਾ
1: ਨਹੀਂ ਪੁਰਾਣ ਉੱਤੀ ਦੇ ਕਈ ਜਣਾ ਤੋਂ ਕਿਸਾਨ ਲੇਰ ਆਵੇ ਕਿ ਇਹਨਾਂ ਟੋਲੀਆਂ ਬਰਬਰ ਮੋੜ
2: ਲੇਰ ਬਿਰਾਨੀ ਖੇਚੇ ਨਹੀਂ ਬਸਾ ਦੇ ਕਾ ਪਾਣੀ ਵਾਲੀ ਖੇਚੇ ਕਰਨ ਦਾ ਮਾਨ ਕੰਮ
1: ਦੇ ਮਗਾਮ ਆਵੇ ਮਿੱਠੋ ਕੀ ਬਾਤ ਹੈ ਦੇਖੋ ਹਣੀ ਚੀਜ਼ ਹੈ ਬਰਸਾ ਦੀ ਖੇਤੀ ਔਰ ਜਿਆ ਨਾ ਪਾਏ ਬਰਸਾ ਦਾ ਉਹਨੂੰ ਮਹੀਨਾ ਦੋ ਮਹੀਨਾ ਪਹਿਲੀ ਤਿਆਰੀ ਕਰਨਾ ਸ਼ੁਰੂ ਕਰਦੇ ਆ ਆਪਾਂ ਜੇ ਖੇਤ ਕੇ ਆਲ ਦੋ ਬਾੜ ਗਈ ਕੰਟ ਦੀ ਬਾੜ ਹੈ
2: ਅਮਾ ਠੰਡਾ ਰੇਪੜਾ ਤਾਰ ਬੰਦੀ ਕਰੀ ਦੇ
1: ਅੱਛਾ ਬਹੁਤ ਵਧੀਆ ਬਾਤ ਹੈ ਮਿੱਟੀ ਦੀ ਉਪਜੋ ਬਣੇ ਮੈਂ ਘੁਮਾਈ ਰਹੇ ਜਾ ਅੰਦਰ
2: ਹਾਂ
1: ਨਹੀਂ ਤਾਂ ਉਪਜੋ ਪਰ ਹਵਾ ਕੇ ਲਾਰ ਬਾਹਰ
2: ਫਸ ਉਹਦੇ ਸਹੀ ਹੈ ਜਮੀਨ ਤੋਂ ਉੱਡ ਗਈ ਹੈ ਇਹਦੀ ਬਾਤ ਪਸੰਦ
1: ਠੀਕ ਹੈ ਮੰਨ ਲਓ ਇਹ ਵਧੀਆ ਬਾਤ ਹੈ ਆਪਾਂ ਜੇ ਦੋ ਕਿਆ ਕਰਨਾ ਹੈ ਕਿ ਭਈ ਜਿੱਥੇ ਹੋ ਸਕੇ ਆਪਾਂ ਕੋਸ਼ਿਸ਼ ਕਰੋਗੇ ਆਪਾਂ ਹੀ ਉਪਜੋ ਮਿੱਟੀ ਆਦੀ
2: ਹਾਂ
1: ਬਾਲੂ ਮਿੱਟੀ ਹੈ
2: ਬੇਕੂ ਰੇਤ
1: ਹੈ ਨਾ ਬੇਕੂ ਰੇਤ
2: ਹੋ ਜਾਏ
1: ਇਹ ਮਾਰ ਤਰ੍ਹਾਂ ਦੀ ਫਸਲ ਹੋਵੇ
2: ਹਰ ਤਰ੍ਹਾਂ ਦੀ ਫਸਲ
1: ਹਰ ਤਰ੍ਹਾਂ ਦੀ ਫਸਲ ਹੋਵੇ ਅਗਰ ਇਹਨਾਂ ਪਾਣੀ ਭਰਪੇਟ ਮਿਲ ਜਾਵੇ ਤਾਂ ਮਜ਼ਾ ਆ ਜਾਵੇ
2: ਨਾ ਖੂਬ
1: ਹੈ ਨਾ ਹਰ ਤਰ੍ਹਾਂ ਦੀ ਫਸਲ ਮਿਲ ਜਾਵੇ ਸਹੀ ਬਾਤ ਹੈ ਆਪਰੀ ਅਜੇ ਇਹਨਾਂ ਕੋਈ ਜਾਨ ਆਪਾਂ ਖੇਤੀ ਕਰ ਰਹੇ ਹਾਂ ਤਾਂ ਖੇਤੀ ਮੈਂ ਕੋਈ ਹਰੀ ਬਿਮਾਰੀ ਵੀ ਆਵੇ
2: ਕਾਤਰਾ ਹੈ ਹੋਰ ਹੈ ਜਾਂ ਹਰੀ ਬਿਮਾਰੀ ਆ ਜਿਸ ਪਰ ਕੋਈ ਹੈ ਨਹੀਂ ਹੈ
1: ਹਾਂ ਨੂੰ ਲਾ ਜਾ
2: ਕਾਤਰਾ ਹੈ ਕਪੂੰਜੀ ਹੈ
1: ਹਾਂ ਇਹ ਲੱਗਦਾ ਤੁਸੀਂ ਵੀ ਰੁੱਖ ਜੇ ਕਿਆਂ ਕਰੋ ਕਿਆ
2: ਉਸਦਾਰ ਕੀ ਬਣੀ ਹੋ ਮਨ ਉਸਦਾਰ ਕੀ ਬਣ ਜਕਾ ਹੈ ਜਿਕੀ ਮੈਂ ਟੁੱਬੇ ਲੈ ਨਹੀਂ ਹਾਂ ਮਨ ਪਾਣੀ ਮਿਲਿਆ ਜੇ ਮੈਂ ਨਾਲ ਦੇ ਦੋ ਇੰਚ ਛਿੜਕ ਦੇ ਦਾਂ ਉਸ ਕੋ ਜੇ ਬਾਕੀ ਬਿਰਿਆ ਨਹੀਂ ਮਨ ਕੀ ਨਹੀਂ ਹੈ ਇਹ ਖਾਦ ਦੇ ਦੋ
1: ਯੂ ਇਹ ਖਾਦ ਦੇ ਦੋ ਨਾ ਇੱਕ ਜਵਾਬ ਰੋ ਆਈ ਹੈ ਕਿ ਤੁਹਾਨੂੰ ਬੜੀਆ ਖਾਦ ਤੋਂ ਇਹ ਗੋਬਰ ਕੀ ਰਵੇ ਲੇ
2: ਮੈਂ ਯੂਰੀਆ ਕੰਮ ਲਿਓ
1: ਯੂਰੀਆ ਕੰਮ ਦੇ ਲਿਆ
2: ਪਤਾ ਦੋਵੇ ਤੋ
1: ਤੋ ਬਰਕਾ ਨਹੀਂ ਹੋ ਤੇ ਫੇਰ ਪਰੇਸ਼ਾਨ
2: ਪਰ
1: ਸਹਿਗ ਨਹੀਂ ਤਾਂ ਬੜੀਆ ਬਾਤ ਦੇ ਕੋ ਕਿਹਾ ਨਾ ਭਗਵਾਨ ਨੇ ਅੱਲਾ ਸੁਣ ਲਿਆ ਬਸ ਬਰਸਾਤ ਹੋ ਜਾਵੇ
2: ਹਾਂ
1: ਲਾਲ ਲਿਬਾਸ ਤੋਂ ਬਰਕਾ ਜਾਂਦਾ ਤੇ ਹੋ ਗਈ ਜੀ
2: ਜਾਂਦਾ ਉਹਦੀ ਬਰਸਾਤ ਹੋਈ ਸੀ ਵਾ
1: ਹਾਂ ਬਿਮਾਰੀ ਲਾ ਗਈ
2: ਬਿਮਾਰੀ ਲਾ
1: ਤੇ ਬਿਓ ਨੁਕਸਾਨ ਹੋ ਗਿਆ
2: ਮੈਂ ਕਹਾ ਖੇਤ ਦਾ ਪੁੱਤ ਨਾਲ ਆਦਮੀ ਹੈ ਤੇ ਅੱਜ ਤੱਕ ਵੀ ਦੇ ਰਿਹਾ ਆਪਣੇ ਮੈਂ ਖੇਤੀ ਦੇ ਕੱਲੇ
1: ਹਾਂ
2: ਹਾਂ ਰਾਮਾ ਨੂੰ ਦੇ ਕੰਮ ਆਪੇ ਵੀ ਦੇਵਾ ਖੇਤੀ ਦੀ ਦੇ ਉਹ ਬਾਉਣ ਨੂੰ ਦੇਵਾ ਲੋਕ
1: ਅੱਛਾ ਬਾਉਣ ਵੀ ਦੇ ਦੋ ਪਾਜਿਆਂ ਨੇ ਖੇਤੀ ਕਰ ਰਿਹਾ ਆਦਮੀ ਮਾ ਮੰਨ ਲਓ ਕੋਈ ਅਮਰ ਦੇਨ ਸੀ ਕੋਈ ਇਹ ਸੀ ਕੋਈ ਅਜੀ ਵੀ ਬਿਮਾਰੀ ਕੋਈ ਉਪਚਾਰ ਵਾਸਤੇ ਕੋਈ
2: ਮੇਰੇ ਕੋਈ ਉਪਚਾਰ ਕੋਈ ਨਹੀਂ ਵੀਰਾਂ ਨੇ
1: ਸਿੱਧਾ ਜਾਵੇ ਗਏ ਵਾ ਸਿੱਧੀ ਫਾਕਾ ਨਹੀਂ
2: ਆ ਤਾਂ ਸਿੰਘ ਹੋਣੀ ਰੋ ਫਾਜਾ ਫਾਜਾ ਹੋ ਜਾ
1: ਫਾਜਾ ਕਿਹੜੀ ਵੀ ਆ ਉਹਦਾ ਹੈ ਜੋ ਗਈ ਵੀ ਅਲੱਗ ਅਲੱਗ ਇਹ ਨਾ ਪਾ ਮੂੰਗ ਮੋੜ ਬਾਜਰੀਆ ਬਾਵਾ ਇੰਦਾ ਅਲੱਗ ਅਲੱਗ ਜੋ ਬੀਜ ਹੋਏ
2: ਹਾਂ
1: ਤੋ ਉਹ ਕੋਈ ਬ੍ਰਾਂਡਡ ਹੋਏ ਕਿੰਦਾ ਕਰਕੇ ਲਿਓ ਇਹ ਬਾਤ ਵਧੀਆ ਬੀਜ ਲੈ ਰਜੋ
2: ਮੈਂ ਤਾਂ ਇਹ ਪਾਣੀ ਜ਼ਿਆਦਾ ਮੰਗੇ ਹੋ ਪਾਣੀ ਬਿਨਾਂ ਨਿਕਲੇ ਹੋ
1: ਜੇ ਪਾਣੀ ਜ਼ਿਆਦਾ ਮੰਗੇ
2: ਹਾਂ ਜੋ ਆਜਰੀ ਲੈਵਲ ਦੇ ਉੱਤੇ ਕਿਲਰ ਬਾਤ ਨਿਕਲੇ ਪਾਣੀ ਫੁੱਲ ਦੂਜੇ ਕੋਹਾਲਾ ਪਾਣੀ ਦੂਜੇ ਬੰਨੇ ਪਾਸ ਸਾਥ ਨੇ ਪਾਸ ਸਾਥ ਦੇ ਉਹਦੇ ਤੇ ਰਵੇ
1: ਆਪਾਂ ਗਾਉਂ ਮੇ ਕਿਤੇ ਕਰਫੀ ਵੀ ਕਿਹਨ ਕੇਂਦਰ ਆਵੇ
2: ਨਹੀਂ ਆਵੇ
1: ਉਹਨੇ ਆਪ ਨੂੰ ਆਪਾਂ ਗਰੇ ਨੂੰ ਜੁੜ ਰਿਓ
2: ਹਾਂ
1: ਦੱਬੂ ਹਾਂਜੀ
2: ਹਾਂ
1: ਰੇ ਨੂੰ ਜੁੜ ਰਿਓ ਲਗਾ ਮੈਂ ਬੜੇ ਬੜੇ ਆਪਾਂ ਕੇ ਜੋ ਪ੍ਰਗਤੀ ਫੀਲ ਕਿਸਾਨ ਨੇ ਦੇਂਗੇ ਵਾਰ ਤਾਂ ਸੁਣਾਵਾ ਮੇਰੇ ਇਲਾਵਾ ਡਾਕਟਰ ਨੂੰ ਬੁਲਾਵਾ ਆਪ ਨੂੰ ਕੋਈ ਪਰੇਸ਼ਾਨੀ ਹੋ ਜਾਵੇ ਮੰਨ ਲਓ
2: ਕੋਹਾ ਹੈ ਪਰ ਡਾਕਟਰ ਤਾਂ ਉਹੀ ਹੈ
1: ਬਾਬਾ ਹੋਈ ਨਾ
2: ਆਪਨੇ ਤਾਂ ਪਾਣੀ ਦਾ ਸਾਧਨ ਕੋ ਨਹੀਂ
1: ਕਈ ਵਾਰ ਚੋਪਾ ਲਾ ਲੱਗੋ
2: ਹਾਂ
1: ਜਿਮ ਗਏ ਅਗਰ ਆਪਾਂ ਬਾਗ ਲਿਆਵਾਂ ਨਾ ਕੋਈ ਸਰਕਾਰੀ ਯੋਜਨਾ ਵੀ ਆਵੇ
2: ਮਾਨ ਪਾਣੀ ਦਾ ਖਾਰੋ ਹੈ ਇੱਕਦਮ 4-5 ਫੁੱਟ ਦੇ ਉਂਦੋ ਬਣਾ ਮੋ ਵੀ ਖਾਰੋ ਹੈ
1: ਮੋ ਵੀ ਖਾਰੋ ਟੂਬੇ ਖੁਦਾਂਗਾ ਮਤਲਬ ਹੀ ਕੋਈ
2: ਨਹੀਂ ਮਤਲਬ ਹੀ
1: ਸਹੀ ਬਾਤ ਹੈ ਦੋਸਤੋ ਹਾਂਜੀ ਯਾਰ ਆਪਾਂ ਪਹਿਲਾਂ ਲਗਾਰ ਵੀ ਦੂਆ ਅੱਲਾ ਬੇਕਾਰ ਬਾਤ ਹੈ ਕਈ ਮਾਇਨੇ ਮਦੀ ਹੈ ਕਿ ਵੀ ਪੈਸਾ ਲੱਗਿਆ ਉਸ ਦੇ ਬਾਅਦ ਉਹ ਉਗਣੋ ਸੀ
2: ਹਾਂ ਉਗੇ ਸਹੀ ਕੰਮ ਆਵੇ ਮੈਨੂੰ ਨਾ ਤੋ ਆਵੇ ਬਾਤ
1: ਹਾਂ ਕਿ ਕਿਸਾਨ ਤੋਂ ਮਿਹਨਤ ਕਰੇ ਰਾਤ ਦਿਨ ਇੱਕ ਮਿਹਨਤ ਕਰੇ ਸਰਦੀ ਗਰਮੀ ਬਰਸਾਤ ਦੇਖੇ ਕੋਈ
2: ਤਾਂ ਜਿਹੜਾ ਪਤਨਾ ਹੋਵੇ ਉਹ ਮਾਇਨੇ
1: ਹਾਂ
2: ਹਾਂ ਹਾਂ ਇਹ ਫੋਟੋ ਬਾਕੀ ਫੋਟੋ
1: ਲਵਾ ਲਈ ਉਹਨਾਂ ਸੀ ਜੇ
2: ਨਹੀਂ
1: ਮਿਹਨਤ ਕਰਨ ਵਾਲਾ ਘਰ ਦਾ ਖੁਦ
2: ਹੋਵੇ ਖੁਦ ਹੀ ਜਣੇ
1: ਜਿਹੜਾ ਇਹਨਾਂ ਪਕਾਏਗੇ
2: ਜਿਹੜੇ ਮੈਂ ਤਾਂ ਘਾਟੇ ਮਿਲ ਜਾਣਾ
1: ਸਹੀ ਬਾਤ ਹੈ ਆਪ
2: ਕੰਮ ਕਰੇ
1: ਕਿ ਡਾਊ ਡੰਡਾ ਵੀ ਲੱਗੋ
2: ਕੀ ਨਹੀਂ ਕਰ
1: ਕੀ ਨਹੀਂ ਗਾਇ ਮਿਲਦੇ ਆ ਬੱਕਰੀ ਆ ਕੁਝ ਨਹੀਂ
2: ਕੀ ਨਹੀਂ ਲੱਗ
1: ਤੋ ਬਰਤੋ ਦੀ ਦੇਸੀ ਗੱਲਾਂ ਆ ਪਰ ਜੇ ਲਾਰ ਨੂੰ ਕੋਈ ਕੰਮ ਹੋ ਟਾਬਰੇ ਕੀ ਦੂਰ ਹੈ ਧੰਦਾ ਵੀ ਕਰਤਾ ਹੋਲਾ
2: ਸਵੇਰ ਨੂੰ ਕੰਮ ਕਰੇ ਸੀ ਲਈ ਕਰੇ
1: ਮਤਲਬ ਕੁਝ ਨਾ ਕੁਝ ਕਰਨਾ ਹੀ ਪੜੇ
2: ਦਾ
1: ਪਰਿਵਾਰ ਪਾਲਣਾ ਤਾਂ ਕਰਨਾ ਹੀ ਪੜੇ ਹੈ ਕੋਈ ਸਕੂਲ ਵਗੈਰਾ ਹੈ ਗਾਂ ਸਭ ਤਰ੍ਹਾਂ ਦੇ ਸਕੂਲ ਸਰਕਾਰੀ
2: ਸਰਕਾਰੀ
1: ਜੀ ਰਾਬਰ ਪੜ੍ਹਦੇ ਕੋਈ ਵੀ ਪੜ੍ਹਿਆ ਕਰੋ
2: ਹਾਂ ਪੜ੍ਹਦੇ
1: ਪੜ੍ਹਦੇ ਲਿਖੇ ਕਿਉਂ ਨਹੀਂ 4 ਅੰਕ ਆ ਹੋਇਆ
2: ਹਾਂ ਸਹੀ
1: ਆ ਖੇਤੀ ਮੇ ਕੋਈ ਪਰੇਸ਼ਾਨੀ ਆ ਗਈ ਜਾਂ ਕੋਈ ਮੰਨ ਲਓ ਕੋਈ ਟੈਕਨੋਲੋਜੀ ਆ ਗਈ ਤਾਂ ਵੀ ਮੈਂ ਅਗਰ ਸੱਡੇ ਲਿਖੇ ਹੋਇਆ ਤਾਂ ਮੈਂ ਸਮਝ ਸਕਦਾ
2: ਸਮਝ ਸਕਦਾ
1: ਹੈ ਕੋਈ
2: ਸਹੀ ਹੈ
1: ਸਹੀ ਵਾਸਤੇ ਆਪਾਂ ਨੇ ਹਰ ਚੀਜ਼ ਕੋ ਧਿਆਨ ਰੱਖੋ ਤਾਂ ਵਾਸ ਵਾਸ ਛੋਟੂ ਗੰਜੇ ਆਪ ਨੂੰ ਮੰਗੇ ਕਿਸਾਨਾਂ ਨੂੰ ਪੜ੍ਹੇ ਕੇ ਬਾਰੇ ਮੈਂ ਕਹੀ ਕਹਿਣਾ ਚਾਹੁੰਦਾ
2: ਪੜ੍ਹਨੇ ਦਾ ਵੀ ਇਸ ਨੂੰ ਪੜ੍ਹਨੇ ਮਿੱਤਾ ਛੋਟਾ ਮੋਟਾ ਸਮਝਾਵੇ
1: ਸਮਝਾਵੇ ਨਾ ਪੜ੍ਹਨਾ ਵੀ ਚੀਜ਼
2: ਹੈ
1: ਪੜ੍ਹਨ ਨੂੰ ਫਾਇਦਾ ਹੀ ਹੈ ਵਾਸ ਵਾਸ ਮੰਗੇ ਕਿਸਾਨਾਂ ਨੂੰ ਜਾਣਕਾਰੀ ਦੀ ਵਾਸ ਆਪ ਤੋਂ ਬਣੋਂ ਬਣੋਂ ਧੰਨਵਾਦ
0: ਤਾਂ ਕਿਸਾਨ ਮੈਂ ਦੇਖੋ ਬਾਰ ਆਪ ਜੋ ਆਪਾਂ ਕਿ ਛੋਟੂ ਖਾਨ ਜੀ ਹਾਂ ਛਿੰਪਾ ਵੀ ਬਾਅਦ ਚੀਜ਼ ਸੁਣੀ ਹੋਰ ਬਾ ਆਪਾਂ ਨੇ ਬਤਾਇਆ ਵੀ ਖੇਤੀ ਆਪਾਂ ਕਰਾਂ ਵੀ ਮੈਂ ਜੋ ਵੀ ਚੀਜ਼ ਕੰਮ ਲਵਾਂ ਬੀਜ ਹੈ ਚਾਹੇ ਆਪਾਂ ਕਿ ਖਾਦ ਹੀ ਤੋ ਦੇਸੀ ਦੇਸੀ ਤਰੀਕੇ ਆਪਾਂ ਖੇਤੀ ਕਰਾਂ ਜਿਹਨੇ ਘਰ ਕਾ ਬੀਜ ਕੰਮ ਲਿਓ ਮੋਟਾ ਮੋਟਾ ਸਿੱਟਾ ਛਾਂਟ ਰੱਖ ਲਓ ਔਰ ਬਿਨਾਂ ਸਾਲ ਭਰ ਤੱਕ ਕਿ ਪੱਚ ਬਿਨ ਬਵਾ ਨਾ ਤਾਂ ਆਪਾਂ ਪਰਖੋੜਾ ਹੋਇਆ ਕਿ ਚੋਖਾ ਬੀਜ ਵਧੀਆ ਬੀਜ ਹੈ ਮੋਟਾ ਦਾਣਾ ਵਾਲਾ ਬੀਜ ਹੈ ਬਿਨ ਪਾਚੀ ਵੱਧ ਦੋ ਸਾਲ ਭਰ ਰਾਖ ਰੱਖੋ ਔਰ ਪਛੇ ਸੱਤੇ ਸੱਤੇ ਅਗਰ ਆਪਾਂ ਗੋਬਰ ਕੀ ਖਾਦ ਵੀ ਮੈਂ ਪ੍ਰਯੋਗ ਮੈਂ ਲੇਵਾਂ ਤਾਂ ਇੱਕ ਵਾਰ ਗੋਬਰ ਕੀ ਖਾਦ ਆਪਾਂ ਖੇਤ ਮੈਂ ਖਿੰਡਾ ਦੇਵਾਂ ਤਾਂ ਬਤਾਵਾ ਕਿਸਾਨ ਕੇ ਦੋ ਸਾਲੋਂ ਲੇਰ ਤੀਨ ਸਾਲ ਕੇ ਬੀਜ ਮੈਂ ਆਪਾਂ ਜ਼ਰੂਰਤ ਨੂੰ ਬੜੇ ਵਾਪਸ ਡਾਲਣ ਕੀ ਦੋ ਤੀਨ ਸਾਲ ਚਾਲ ਜਾ ਪਛ ਆਪਾਂ ਡਾਓ ਡੰਡਾ ਹੋਵੇਗਾ ਬੱਕਰੀਆਂ ਆਇਆ ਲੜਿਆ ਹੋਇਆ ਕੁਛ ਵੀ ਛੋਟਾ ਮੋਟਾ ਜਾਨਵਰ ਹੈ ਵੀ ਇਹਨੇ ਖੇਤ ਮੈਂ ਛੋੜ ਦੇਵਾਂ ਤਾਂ ਮੈਂ ਇੰਗੜੀਆਂ ਇੰਗੜੀਆਂ ਕਰਤਾ ਰਿਹਾ ਮਲਮੂਤਰ ਹੋ ਮਹਿੰਗਾ ਵਿਉਂ ਵੀ ਖੇਤ